0: ਐਫਐਮ ਰੇਡੀਓ 88.4 ਅਮਨ ਰੇਡੀਓ ਟਾਂਗ ਦੀ ਆਵਾਜ਼ ਤੇ ਪ੍ਰੋਗਰਾਮ ਫਰਮੈਸ਼ੀ ਪ੍ਰੋਗਰਾਮ ਸ਼ੁਰੂ ਪਿਆ ਖਬਰ ਸੰਦਰ ਹੈ ਕਾਲ ਪਹਿਲੀ ਕਾਲ ਲੱਕੀ ਕਾਲ ਖੁਸ਼ ਨਸੀਬ ਕਾਲ ਕਹਿ ਰਹੇ ਕਿ ਕਾਲ ਲਿਖਣ ਆਉਂਦੀ ਪਈ ਹੈ ਹੈਲੋ ਹੈਲੋ
1: ਅਸਲਾਮੁਅਲੈਕੁਮ
0: ਓ ਵਾਲੇਕੁਮ ਅਸਲਾਮ ਐਫਐਮ ਰੇਡੀਓ ਟਾਂਗ ਠੀਕ ਠਾਕ ਫਸ ਗਿਲਾ ਠੀਕ ਠਾਕ ਹੀ ਵੇ ਕੌਣ ਹੈ ਮੈਡਮ ਮਿੱਠਾ ਨਾ ਆਪਣਾ ਸੋਹਣਾ ਨਾ ਤਾਂ ਦੱਸਾਂ ਉਹਨੇ ਆ ਆਦਿਲ ਰੋਡੀ ਖੇਲਾਂ ਕੋ ਆਦਿਲ ਤੈਕੂ ਤੇ ਤੇਰੇ ਰੋਡੀ ਖੇਲਾਂ ਨਾ ਕੋ ਸਾਰਾਂ ਕੋ ਅੱਲਾਹ ਤਾਲਾ ਖੁਸ਼ ਰੱਖੇ ਆਬਾਦ ਰੱਖੇ ਤੇ ਤੈਕੂ ਪ੍ਰੋਗਰਾਮ ਵਿੱਚ ਵੈਲਕਮ ਆ ਕਹਿੰਦਾ ਕਿਹੜੀ ਫਰਮਾਇਸ਼ ਆਂਦੀ ਨੇ
1: ਬਹੁਤ ਮਿਹਰਬਾਨੀ ਮੈਂ ਕੋ ਯਾਦ ਰੱਖਦਾ ਨੇ ਸਮਾਂ ਤੱਕ ਦੇ ਬਟਨ
0: ਜੀ ਜੀ ਤੇ
1: ਮਨਸੂਰ ਮਲੰਗੀ ਦਾ ਗਾਣਾ ਸੁਣਾ ਦੇ ਸੋ
0: ਮਨਸੂਰ ਮਲੰਗੀ ਦਾ
1: ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ
0: ਆ ਮਾਰ ਕੇ ਜਗਾ ਸੋਣੀਏ ਮਨਸੂਰ ਮਲੰਗੀ ਦਾ ਸਰੈਕੀ ਗੀਤ ਹੈ ਨਾ
1: ਖੁਸ਼
0: ਰਾਵੇ ਆਬਾਦ ਰਾਵੇ ਕਹ ਯਾਰ ਦੋਸਤ ਕੋ ਅਗਰ ਸਲਾਮ ਦੇਣਾ ਚਾਹਵੇ ਤਾਂ ਦੋਸਤੋ ਮਨਸੂਰ ਮਲੰਗੀ ਦੀ ਆਵਾਜ਼ ਵਿੱਚ ਮੇਰੇ ਭਾਈ ਨੇ ਫਰਮਾਇਸ਼ ਕੀਤੀ ਆਓ ਮਨਸੂਰ ਮਲੰਗੀ ਕੋ ਰਲ ਕੇ ਸੁਣਦੇ ਦੇਖਣ ਦੇਖਦੇ ਜੀ ਮਨਸੂਰ ਮਲੰਗੀ ਦੋਸਤੋ ਐਫ ਐਮ ਰੇਡੀਓ 88.4 ਅਮਨ ਰੇਡੀਓ ਟਾਂਗ ਦੀ ਆਵਾਜ਼ ਹੈ ਤੇ ਇਹਦੀ ਜੀ ਤੁਸੀਂ ਫਰਮਾਇਸ਼ਾਂ ਗੀਤ ਨਗਮੇ ਗਜ਼ਲਾਂ ਪੂਰੇ ਸੀ ਸਨ ਖਬਰ ਸੰਦਰੇ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਵੇ ਤੁਸੀਂ ਆ ਸਕਦੇ ਵੇ ਆਓ ਮਨਸੂਰ ਮਲੰਗੀ ਕੋ ਰਲ ਕੇ ਸੁਣਦੇ ਹਾਂ

ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਪਈ ਹੈ ਖਬਰੇ ਸੰਦਰੇ, ਤੁਸੀਂ ਵੀ ਆ ਸਕਦੇ ਵੇ ਖਬਰੇ ਸੰਦਰ ਦੀ ਆਪਣੀ ਫਰਮਾਇਸ਼ ਆ ਸਕਦੇ ਵੇ। ਕਾਲ ਆਉਂਦੀ ਪਈ ਦੇਖਣ ਮਿੱਠੀ ਭਰਾ ਦੀ ਕਿਹੜੀ ਮੇਰੇ ਮਿੱਠੇ ਭਰਾ ਦੀ ਕਾਲ ਹੈ, ਕਿਆ ਆਖਦਾ ਹੈ, ਕਿਹੜੀ ਫਰਮਾਇਸ਼ ਆਉਂਦੀ? ਹੈਲੋ ਹੈਲੋ ਹੈਲੋ, ਵਾਲੇਕੁਮ ਅਸਲਾਮ ਮੇਰਾ ਮਿੱਠਾ। ਮੁਲਾਜ਼ਮ ਦੁਕਾਨਦਾਰ ਪਰਦੇਸੀ ਕੋ ਅਸਾਂ ਸਟੂਡੀਓ ਦੇ ਵਿੱਚ ਵੈਲਕਮ ਕਹਿੰਦੇ ਹਾਂ, ਖੁਸ਼ ਆਮਦੀਦ ਕਹਿੰਦੇ ਹਾਂ, ਸੌ ਬਿਸਮਿਲਾ ਲੱਕ ਬਿਸਮਿਲਾ ਤੇ ਜੀ ਆਇਆਂ ਨੂੰ। ਮੁਲਾਜ਼ਮ ਵੀਰਾ, ਕੀ ਹਾਲ ਹੈ, ਪ੍ਰੋਗਰਾਮ ਸੁਣਦੇ ਪਏ ਵੇ? ਆਮੀਨ ਆਮੀਨ। ਨਜ਼ਮਾਨ ਸਾਹਿਬ ਸੁਣਦਾ ਪਿਆ ਜੀ, ਬਿਲਕੁਲ ਅੱਲਾਹ ਤਾਲਾ ਖੁਸ਼ੀਆਂ ਦੇਵੇ ਜੀ। ਹਾਂ, ਰਲ ਮਿਲ ਕੇ ਖੂਬ ਵਿਗਾੜੀਏ ਸਾਰੀ ਜੋਗ ਰਕੀਬਾਂ ਨੇ।

ਸਲਾਮ। ਇਹ ਹਨ ਜੀ ਮੁਲਾਜ਼ਮ ਦੁਕਾਨਦਾਰ ਪਰਦੇਸੀ ਰਣਵਾਲ ਚ ਹਰ ਹਮੇਸ਼ ਤੇ ਹਰ ਪ੍ਰੋਗਰਾਮ ਪਸ਼ਤੋ ਦਾ ਜਾਂ ਉਰਦੂ ਦਾ ਜਾਂ ਸਰਾਇ ਕੇ ਬੜਾ ਜ਼ਬਰਦਸਤ ਸੀ ਕੇ ਸੁਣਦਾ ਤੇ ਆਓ ਇਹਦੀ ਫਰਮਾਇਸ਼ ਤੇ ਸੁਣਦੇ ਹਾਂ ਅਤੌਲਾ ਸਖੇਲਵੀ ਦਾ ਇਹ ਗਾਣਾ, ਆਓ ਰਲ ਕੇ ਸੁਣਦੇ ਹਾਂ।

0: ਇਹ ਜੀ ਬੰਦਿਆਲ ਦਾ ਗਾਵਣ ਬੰਦਿਆਲ ਸੌਂਗ ਉਹਨਾਂ ਯਾਰਾਂ ਵਾਸਤੇ ਜਿਹੜੇ ਤਰੇ ਚਾਰ ਯਾਰ ਬੈਠੇ ਸੁਪ ਤਾਂ ਖਾਂਦੇ ਪੈਣ ਸੁਪ ਤਾਂ ਆਪਾਂ ਕਹਿੰਦੇ ਪੈਣ ਅਤੇ ਬੜਾ ਮਜ਼ੇ ਨਾਲ ਬੈਠੇ ਉਸ ਨੇ ਸੁਣੋ ਉਸਨੇ ਉਮੀਦ ਕਰੇ ਨਾ ਕਿ ਪਸੰਦ ਆਇਆ ਉਸਨੇ ਕਾਹ ਲਾਉਂਦੀ ਪਈ ਦੇਖਣ ਕਿਹੜਾ ਮੇਰਾ ਮਿੱਠਾ ਬਿਰਾ ਹੈ। ਹੈਲੋ ਹੈਲੋ ਵਾਲੇਕੁਮ ਅਸਲਾਮ ਰੱਬ ਖੁਸ਼ੀਆਂ ਦੇਵੀ ਮੈਂ ਸੋਹਣਾ ਮਿੱਠਾ ਨਾਂ ਤਾਂ ਦੱਸੋ ਵੀ ਆ
1: ਗੁਲ ਉਸਤਾਦ ਮਾਦੇ ਦਵਾੜੋ ਸਰਗੋ ਰਾਣਾ ਗੁਲ ਉਸਤਾਦ ਤਾਂ ਸਲੂਟ ਕੋਮ ਸਲਾਮ ਕੋਮ ਸਟੂਡੀਓ ਸ਼ੇ ਤੋਖੋ ਦੇ ਮੁਝ ਗੋਲੇ ਖੇਰ ਦੀ ਅੱਲਾ ਦੇ ਕਦਰਮੰਦ ਕਈ ਦਤਮੰਦ ਸੇ ਪਾਲਾ ਗ੍ਰਾਮ ਸੇ ਅੱਲਾ ਦੇ ਖੁਸ਼ਹਾਲ ਕਲਾ ਕਾ ਮੁਝ ਗੋਲੇ ਦੇ ਖਲਕੋ ਗੋਲੇ ਤ فرمائش
2: خو وای دی غرو لمونو کیش پون کیا شتو نه شتو نه کا زوا زما تازه تازه لالیا شتو شپلے غ زوا
1: ادا چا پا واس چدا
2: دا دی پتن سی چیز دی دغه پا واس چدا دلکای پا واس چدا خو بلکار پته نه سره تنور
1: کوشش بکو که دا نسل ملو تا پا فرمائش باندې پښتو غانا به بل وغل ولش دا گلوکار نام تا مستند شول ادا سی جی
2: ادا سی او کچیر دی حبیب نور والی تفیر پلی کرے
1: چا والے
2: حبیب نور استاد والی
1: حبیب نور استاد
2: او
1: جی بالکل دا بتر دا پلی کو نور چرنگا یارانو دوستانو ته سلامونه ورکای
2: بالکل ورکومې ود مشهګری چې داوود دا هغه سلام چې چوری ورسره ملګری دی هغه ته تاور دا د مشهګری وال چوری ملګری دی ورسره هغه ته سلام
1: وعلیکم السلام جی
2: دا رنلال وال دغه چې کم دا
1: ملازم
2: چاچا
1: ملازم ها
2: اخت سلام چې غلام چاچا ته سپیشل سلام
1: جی
2: امول عظیم چاچا چې دا رنلال وال
1: جی جی ملازم دکاندار پردیسی
2: پردیسی دخت دیر دیر سلام محمود ناشاد دا
1: جی
2: چور ما وادار وی ټول سلام ابو بکر ته ما خوری دا غت دیر دیر سلامونه
1: ابو بکر ته ما سلامونه ورکوا خدای دې خوشحال وساتی ټول دې خدای خوشحال وساتی شیخ ګرم ټول خدای دې خوشحال وساتی ګل استاد
2: رب تک تک دیر دیر سلامونه تاسو تین ته پدوار الله سلام
1: وعلیکم السلام وعلیکم السلام وعلیکم السلام اے جی آئی گل استاد ہی قسم دا ہیرو ہے ساڈے اسٹوڈیو دا کالر دا یہ فرمائشاں کرن دین کال کرن دین تے گل استاد دا نام ہوئے او پروگرام دا خواندی نہیں آندا گل استاد پروگرام چے گل نام نہیں مجھ تا پروگرام خواند نہ رکھے شکر دا چے شرکت دے گل استاد تا فرمائش پورا کرو ورسرا دے مرگلو آروا رجا چو دا پشتو سونگ آوارو

0: ਐਫਐਮ ਰੇਡੀਓ 88.4 ਹਬੀਬ ਨੂਰ ਦੇ ਟੱਪੇ ਹਨ ਗੁਲ ਸਹਿਦ ਦੀ ਫਰਮਾਇਸ਼ ਹੈ ਕਾਲ ਆਂਦੀ ਪਈ ਦੇਖਣ ਕਾਲ ਚਾਹੁੰਦੀ ਹੈ ਕਿਹੜਾ ਮੈਡਮ ਮਿੱਠਾ ਬਿਰਾ ਹੈ ਹੈਲੋ ਅਸਲਾਮ ਵਾਲੇਕੁਮ
1: ਵਾਲੇਕੁਮ ਅਸਲਾਮ ਸਰ
0: ਜੀ ਮਲੰਗ
1: ਉਸਤਾਦ ਖਬਰ ਕੁਮ ਦਾ ਟਾਂਕ
0: ਨਾ ਚੋ ਖਬਰ ਹੈ ਕਹੀ ਜੀ
1: ਮਲੰਗ ਉਸਤਾਦ
0: ਮਲੰਗ ਉਸਤਾਦ ਤਾਂ ਤਜ਼ੇ ਸਲਾਮ ਕੁਮ ਸਲੂਟ ਕੁਮ ਪ ਸਟੂਡੀਓ ਸ਼ਹਿਰ ਕਲਾ ਤਰ ਤਵਾਇਮਾ
1: ਵਾਲੇਕੁਮ ਅਸਲਾਮ ਟੋਲ ਖਬਰ ਪੁਖਤੂ ਖਾ ਵਾਲੇਕੁਮ ਸਲਾਮ ਸਰ ਕੀ ਯਖੀ
0: ਹੈ ਤਾਂ ਤਬੀਅਤ ਸਿਆਦ ਸ਼ਦਾ ਚਰੰਗਾ ਪ੍ਰੋਗਰਾਮ ਆਰੇ ਲਗੇ ਤਾਬਾਂ ਨਿਸ਼ਲ ਲਗੇ ਜੀ ਦਾਇਨ ਕੋ ਆਦਾ ਪਸ਼ਤੋ ਗੱਡ ਵੜਾ
1: ਸਰ ਡੇਰ ਕੋ ਲੈ ਸਰ ਦਮ ਯੋ ਪਰਮਾਇਸ਼ ਤੇ ਜਨਾਸ ਪਵਾਸ ਦਾਨੇ
0: ਜੀ ਚਾ ਪਵਾਸ ਛੇ
1: ਕਿਲੇ ਨਾ ਜ਼ੋ
0: ਸ਼ਕੀਲਾ ਨਾਜ਼
1: ਜੀ ਜੀ
0: ਸ਼ਕੀਲਾ ਨਾਜ਼ ਚ ਗਾਣੇ ਬੋਲ ਵੀ
1: ਸਰ ਗਾਣਾ ਦਾ ਸਿੱਧਾ ਚੀ ਜ਼ਮਾ ਪਜ਼ਰੋ ਬਸ ਖਾ ਯਾ ਦੁਨਾ ਨਵੇ ਕੋ ਪਸੀਨੇ ਕੇ ਮੇ ਦਰ ਦੁਨਾ ਨਵੇ
0: ਸ਼ਕੀਲਾ ਨਾਜ਼ ਦਾ ਕਨਾ
1: ਜੀ ਜੀ ਜੀ ਬਿਲਕੁਲ
0: ਅੱਛਾ ਚਰੰਗਾ ਤਬੀਅਤ ਸ਼ਦਾ ਨੋਰ ਮਲਗਰੀ ਦੇ ਸ਼ਦੀ
1: ਟੁਕੋ ਦੀ ਟੁ ਖੁਸ਼ਾਲ ਹੈ ਪ੍ਰੋਗਰਾਮ ਹੋ ਰਹੀ ਜੀ
0: ਮਾਸ਼ਾਅੱਲਾ ਪ੍ਰੋਗਰਾਮ ਪਤਾ ਸੋ ਸ਼ ਲਗੇ ਜੀ ਲਗਦਾ ਪਸ਼ਤੋ ਦਾ ਇਨ ਕੋ ਗੜਾ ਵੜਾ ਪ੍ਰੋਗਰਾਮ ਚਦਾ
1: ਬਿਲਕੁਲ ਸਰ ਉਹ ਮੇਰੇ ਦਾ ਪ੍ਰੋਗਰਾਮ ਦੇ ਸਪੈਸ਼ਲ ਪ੍ਰੋਗਰਾਮ ਨੇ
0: ਮਲੰਗਜਾਨਾ ਰੱਬ ਦੇ ਆਬਾਦ ਕਾ ਖੁਸ਼ਹਾਲ ਸੇ ਚਾ ਯਾਰ ਦੋਸਤ ਸਲਾਮੁਨਾ ਵਰ ਕਹੇ
1: ਸਰ ਜੀ ਟੋ ਲਿਖੇ ਪਰ ਪੁੱਤ ਰੋਹਾ ਦਾ ਸਲਾਮ ਹੈ
0: ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਸ਼ਕੀਲਾ ਨਾਜ਼ ਦੀ ਫਰਮਾਇਸ਼ ਕੀਤੀ ਮਲੰਗ ਉਸ ਭਾਈ ਨੇ ਮਲੰਗ ਅਗੂ ਤੇ ਨਾ ਨਿਸਦਾ ਸਾ ਜੋ ਮਲੰਗ ਅਗੂ ਨੇ ਬਾ ਮਲੰਗ ਹੈ ਮਲੰਗ ਕੋ ਅੱਲਾ ਖੁਸ਼ ਰੱਖੇ ਆਬਾਦ ਰੱਖੇ ਮਲੰਗ ਖੁਦਾ ਦੇ ਆਬਾਦ ਕਾ ਤਾ ਫਰਮਾਇਸ਼ ਸ਼ਕੀਲਾ ਨਾਜ਼ ਪਾ ਆਵਾਜ਼ ਚ ਰਜੋ ਚਿਦਾ ਗੜਾ ਵਾਰੋ

0: ਜੀ ਜ਼ਰਸਾਂਗੇ ਦੀ ਆਵਾਜ਼ ਵਿੱਚ ਗਾਣਾ, ਲੇਕਿਨ ਵਕਤੀ ਬਹੁ ਤੇਜ਼ੀ ਨਾਲ ਵਹਿੰਦਾ ਪਿਆ। ਕਾਲ ਆਂਦੀ ਪਈ, ਦੇਖਣ ਕਿਹੜਾ ਮਿੱਠਾ ਬਿਰਾ ਹੈ। ਹੈਲੋ, ਅਸਲਾਮ ਅਲੈਕੁਮ। ਹੈਲੋ,
1: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
1: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
1: ਜ਼ਬਰਦਸਤ
0: ਦੁਆ ਗਾਣੇ ਦੀ ਜੀ।
1: ਬਸ ਕਦਰ ਮਾਨ ਸੇ ਖੁਸ਼ਹਾਲ ਆਬਾਦ ਹੋ। ਪਰਮਾਇਸ਼ ਮੇ ਦੀ ਦਗਦਾ
0: ਜੀ ਜੀ।
1: ਨਜ਼ਰ ਇਕਬਾਲ ਵਾਲਾ ਗਾਣਾ ਸ਼ੇਰੀ ਵਰਤ ਨਸ਼ਰ ਤੇ ਮਤਲਬ
0: ਨਜ਼ਰ ਇਕਬਾਲ ਮਤਿਉਲਾ ਸਾਹਿਬ ਨੂਰ ਚਰੰਗੇ ਬਚੀ ਦੇ ਸ਼ਦੀ ਕਲੀ ਕਾਰੋਬਾਰ ਕਲੀ ਸ਼ੇ
1: ਅਲਹਮਦੁਲਿਲਾ ਅਲਹਮਦੁਲਿਲਾ ਸਮਝੂ ਚੀ ਬਸ ਚੋ ਸਲਾਮ ਨ ਬੋਲੇ ਜਮਾ ਮਤਲਬ ਸ਼ੇਰਾਨੀ ਦਾ
0: ਜੀ ਜੀ ਬਿਲਕੁਲ ਜੀ।
1: ਮੁਲਾਜ਼ਿਮ ਚਾਚਾ ਦਾ
0: ਜੀ।
1: ਮਹਬੂਬ ਨਾ ਸ਼ਾਹ ਦਾ ਫਿਰ ਸੇਦ ਗੁਲਾਮ ਦਾ
0: ਜੀ ਜੀ।
1: ਰਫੀਕ ਖਾਨ ਖੇਲ ਦਾ
0: ਜੀ।
1: ਇਬਰਾਹਿਮ ਦਾ, ਇਬਰਾਹਿਮ ਗੁਲ ਦਾ
0: ਜੀ।
1: ਰਫੀਉਲਾ ਖਾਨ ਦਿਲ ਸੋਜ ਦਾ
0: ਜੀ।
1: ਮਿਰਾਜਬ ਖਾਨ ਦਾ ਚਿਚੋਕ, ਮੁਹੰਮਦ ਅਲੀ ਦਾ ਚਿਚੋਕ, ਮਾਜ਼ਾ ਗਰਵੀ ਨਮਤੁਲਾ ਮਾਮਾ ਦਾਊਦ ਦਾ
0: ਜੀ ਜੀ।
1: ਫੈਜ਼ਾਨ ਦਵਾਰ ਤੋਂ ਸਲਾਮੁਨਾ ਨੀਕੀਲਾ ਤਾਤਾ ਤਾਸ ਸਪੈਸ਼ਲ ਸਟਾਫ ਤੇ ਸਪੈਸ਼ਲ ਸਲਾਮੁਨਾ।
0: ਵਾਲੇਕੁਮ ਅਸਲਾਮ। ਵਾਲੇਕੁਮ ਅਸਲਾਮ।
1: ਮਾਨ ਸੁ ਖੁਸ਼ਹਾਲ ਆਬਾਦ
0: ਹੋ। ਅਲਾਦੇ ਆਬਾਦ ਕਾ, ਅਲਾਦੇ ਖੁਸ਼ਹਾਲ ਕਾ। ਦੋਸਤੋ, ਇਹ ਹੈ ਜੀ ਮਤਿਉਲਾ ਸ਼ੇਖ ਗਰਾ। ਮਤਿਉਲਾ ਸ਼ੇਖ ਗਰੀ ਦੀ ਫਰਮਾਇਸ਼ ਨਾਜ਼ੀ ਇਕਬਾਲ ਦੀ। ਦੋਸਤੋ, ਇਹ ਪ੍ਰੋਗਰਾਮ ਐਫ ਐਮ ਰੇਡੀਓ 88.4 ਅਮਨ ਰੇਡੀਓ ਟਾਂਗ ਦੀ ਆਵਾਜ਼ ਉਹ ਨਸ਼ਰਿਆਤ ਹੁੰਦੀ ਹੈ। ਹਰ ਸੁਆਰ ਕੋ 12 ਘੰਟੇ ਹਿੱਕ ਤੱਕ ਆਉਂਦਾ ਹੈ। ਅਗਰ ਅੱਜ ਮੈਂ ਕਹਿੰਦੀ ਫਰਮਾਇਸ਼ ਨਾ ਪੂਰੀ ਕਰ ਸਕਦਾ, ਲੇਕਿਨ ਦੱਸਾਂ ਹਿੱਕ ਗਾਣਾ ਉਹਨੇ ਲੱਗ ਵੀ ਆਵੈਂਦੇ, ਲੇਕਿਨ ਅਫਸੋਸ ਕੰਪਿਊਟਰ ਵਿੱਚ ਉਹ ਨਹੀਂ ਹੁੰਦਾ। ਅਤੇ ਦੋਸਤੋ, ਅਗਰ ਕਹਿੰਦੀ ਮੈਂ ਕਾਲ ਨਾ ਚ ਸਕਾ ਜਾਂ ਕਹਿੰਦਾ ਮੈਂ ਮੈਸੇਜ ਨਾ ਪੜ੍ਹ ਸਕਾ, ਲਾ ਕੋ ਇਵੇਂ ਕਿ ਮੇਰੇ ਬਾਤ ਵਿੱਚ ਕੋਈ ਲਫ਼ਜ਼ ਨਿਕਲ ਹੋਵੇ ਅਤੇ ਤੁਸਾਂ ਕੋ ਅਗਰ ਖਫੇ ਤਾਂ ਤੁਹਾਡੇ ਦਿਲ 'ਤੇ ਬੋਝ ਆਇਆ ਹੋਵੇ ਤਾਂ ਮੈਂ ਮਾਫ਼ੀ ਮੰਗਣਾ। ਅਗਲੇ ਹਫ਼ਤੇ ਤੱਕ ਮੈਂ ਕੋਈ ਜ਼ਿਆਦਾ ਜਾ ਕੋ ਰੱਬ ਸਾਕੋ ਖੁਸ਼ੀਆਂ ਦੇਵੇ, ਆਬਾਦ ਰਹੋ, ਹਰ ਹਮੇਸ਼ ਖੁਸ਼ੀਆਂ ਉਹਨੇ ਅੱਲਾਹ ਤਾਲਾ ਸਾਕੋ ਗਮ ਨਾ ਦੇਵੇ। ਆਉਂਦੇ ਹਫ਼ਤੇ ਜ਼ਿੰਦਗੀ ਰਹੀ, ਮੌਤ ਹਮਲਾ ਨਾ ਕੀਤਾ ਤੇ ਵਤ ਮੁਲਾਕਾਤ ਹੀ ਸੀ। ਇਹ ਗਾਣਾ ਸੁਣੋ ਨਾਜ਼ੀ ਇਕਬਾਲ ਦਾ, ਤੇ ਮੈਂ ਕੁੜੇ ਹੋ ਇਜਾਜ਼ਤ। ਫੀ ਅਮਨੁੱਲਾ, ਖੁਦਾ ਹਾਫਿਜ਼।

ਕੇ ਸੇ ਨਾ ਸ਼ਪੇ ਦੇ ਨਕਰੀ ਜੋ ਨਾਵੇ ਜੜੇ ਨਾ ਬਿਲਕੁਲ ਸੀ ਬਿਆ ਯੂਰੋ ਦੇ ਪੋਰਾ ਕਹਿਣਾ ਤੁਸ ਰੋਣੇ ਚ ਤਾਂ ਅਚਾਨਕ ਰੋਣ ਸ਼ੋਏ ਨਾ ਬਿਆ ਜ਼ਮ ਗਾ ਨੋ ਟੈਨਸ਼ਨ ਅਰਜੈਂਟ ਅਫੀਸ਼ੀਅਲ ਕਮ ਦੀ ਮੁਸ਼ਫੀਸ਼ੀਅਲ ਮਿਲਾ ਵੀ ਜੀ ਕਹਿਣਾ ਅਫੀਸ਼ੀਅਲ ਹਲੇ ਸਿਮਨ ਯੂਸ ਕੋ ਵਾਲੇ ਸ਼ੋ ਇਨਸ਼ਾਅੱਲਾ ਰਿਜ਼ਲਟ ਆਮ ਚਲਾ ਬਤੂਸ ਲਾ ਦਰਕੇ ਹਸੀ ਨੋ ਟੈਨਸ਼ਨ ਅਰਜੈਂਟ ਅਫੀਸ਼ੀਅਲ ਜ਼ਰੂਰ ਯੂਸ ਕੇ ਜ਼ਰੂਰ ਇਸਤੇਮਾਲ ਕੇ ਸਹੀ ਦੇਖੇ ਨਾ ਸ਼ਲਾ ਬਹਾਦਰ ਕੀ ਖੈਸ ਬਹਾਦਰ ਕੀ ਨੋ ਟੈਨਸ਼ਨ ਅਰਜੈਂਟ ਅਫੀਸ਼ੀਅਲ ਯੂਸ ਕੇ ਇਸਤੇਮਾਲ ਕੇ ਜੀ

ਹੁਣ ਸੁਣੋ ਜਿਵੇਂ ਤਰੱਕੀ ਥੀਂਦੀ ਪਈ ਹੈ ਤਾਂ ਉਵੇਂ ਨਾਲ ਨਾਲ ਇਨਸਾਨ ਆਪਣੀ ਤਬਾਹੀ ਦੇ ਆਪਣੀ ਬਰਬਾਦੀ ਦੇ ਅਸਰਾਤ ਵੀ ਬਣੇ ਦਾਂਦ ਹੈ ਔਰ ਸਾਇੰਸਦਾਨਾਂ ਦੇ ਪੈਣ ਕਿ ਜਿਤਨੀ ਤਰੱਕੀ ਥੀਂਦੀ ਪਈ ਹੈ ਤੁਸੀਂ ਡੇਗ ਗਿਨੋ ਇਹ ਬੰਬ ਧਮਾਕੇ ਥੀਂਦੇ ਨੇ ਤਜਰਬਾਤ ਥੀਂਦੇ ਨੇ ਇਹ ਥੀਂਦੇ ਨੇ ਤਾਂ ਇਹਦੇ ਨਾਲ ਆਦੇ ਨੇ ਕਿ ਜਿਹੜੀ ਓਜ਼ੋਨ ਲਾਇਰ ਹੈ ਨਾ ਔਰ ਧੂੰਏ ਦੀ ਵਜ੍ਹਾ ਕਾ ਗਰਦੋ ਗੁਬਾਰ ਦੀ ਵਜ੍ਹਾ ਕਾ ਅੱਲਾਹ ਨੇ ਆਸਮਾਨ ਤੇ ਜ਼ਮੀਨ ਦੇ ਵਿਚਾਲੇ ਜਿਹੜਾ ਪਰਦਾ ਰੱਖਾ ਹੈ ਜਿਹਦੇ ਕੋਲੋਂ ਸੂਰਜ ਦੀ ਰੋਸ਼ਨੀ ਛਣੀਜ ਕੇ ਅਸਾਂ ਤੱਕ ਆਉਂਦੀ ਹੈ ਔਰ ਉਤਨੀ ਰੋਸ਼ਨੀ ਆਉਂਦੀ ਹੈ ਜਿਹੜੀ ਅੱਲਾਹ ਪਾਕ ਨੇ ਇਨਸਾਨ ਦੇ ਫਾਇਦੇ ਦੇ ਕੀਤੇ ਪੈਦਾ ਕੀਤੀ ਹੈ ਲੇਕਿਨ ਉਹ ਪਰਦਾ ਜਿਹੜਾ ਹੈ ਆਹਿਸਤਾ ਆਹਿਸਤਾ ਕਮਜ਼ੋਰ ਥੀਂਦਾ ਆਉਂਦਾ ਹੈ ਜਿਹਦੀ ਵਜ੍ਹਾ ਕਾ ਦੇਣ ਕਿ ਹਰ ਸਾਲ ਦਰਜਾ ਹਰਾਰਤ ਜਿਹੜਾ ਹੈ ਗਰਮੀ ਦਾ ਉਹ ਵੱਧਦਾ ਪਿਆ ਹੈ ਤਾਂ ਜੇ ਅਗਰ ਪਿਛਲੇ ਸਾਲ 42 ਡਿਗਰੀ ਸੈਂਟੀਗ੍ਰੇਡ ਹੈ ਤਾਂ ਅਗਲੇ ਸਾਲ ਸ਼ਾਇਦ ਕੋਈ 46 ਜਾਂ 47 ਡਿਗਰੀ ਸੈਂਟੀਗ੍ਰੇਡ ਹੋਵੇ ਕਿਉਂ ਇਨਸਾਨ ਤਰੱਕੀ ਤਾਂ ਕਰੇਂਦਾ ਪਏ ਲੇਕਿਨ ਆਪਣੇ ਨਾਲ ਨਾਲ ਬਰਬਾਦੀ ਦੇ ਸਾਮਾਨ ਵੀ ਪੈਦਾ ਕਰੇਂਦਾ ਆਉਂਦਾ ਔਰ ਇਹਦੇ ਨਾਲ ਇੱਕ ਮਾਹੌਲਿਆਤੀ ਤਬਦੀਲੀ ਦਾ ਇਹ ਵੀ ਵੱਡਾ ਅਮਲ ਦਖਲ ਹੈ ਕਿ ਜਿਹੜੀ ਗਰਮੀ ਦੇ ਨਾਲ ਜਿਹੜੇ ਨਾਲ ਨਾਲ ਸਾਡੇ ਬਰਫ਼ ਦੇ ਵੱਡੇ ਵੱਡੇ ਗਲੈਸ਼ੀਅਰਸ ਹਨ ਤੋਦੇ ਹਨ ਉਹ ਸਿਆਂ ਦੇ ਪੈਣ ਕੇ ਪਿਘਲਣ ਦਾ ਬੜਾ ਖਦਸ਼ਾ ਹੈ ਤੇ ਉਵੇਂ ਆਖਾ ਮੈਂ ਦਾ ਪੀ ਹੈ ਸਾਇੰਸਦਾਨਾਂ ਦੀ ਰਿਪੋਰਟਸ ਦੇ ਮੁਤਾਬਿਕ ਕਿ ਸਹੀ ਤਕਰੀਬਨ ਕੋਈ 350 ਦੇ ਕਰੀਬ ਜਿਹੜੇ ਸਾਡੇ ਪਹਾੜੀ ਇਲਾਕਿਆਂ ਦੇ ਵਿੱਚ ਕੁਦਰਤੀ ਝੀਲਾਂ ਬਣ ਚੁੱਕੀਆਂ ਹਨ ਔਰ ਉਹਨਾਂ ਦੀ ਵਜ੍ਹਾ ਕਾ ਮੁਮਕਿਨ ਹੈ ਫੱਟਣ ਦੇ ਅਸਰਾਤ ਹਨ ਉਹਨਾਂ ਝੀਲਾਂ ਦੇ ਤੇ ਅੱਲਾਹ ਨਾ ਕਰੇ ਉਹਨਾਂ ਦੇ ਨਾਲ ਬਹੁ ਕੁਝ ਨੁਕਸਾਨ ਵੀ ਥੀ ਸਕਦਾ ਹੈ ਸਹੀ ਆਖਣ ਦਾ ਮਕਸਦ ਇਹ ਆਗਾਹੀ ਦੇਵਣ ਦਾ ਮਕਸਦ ਇਹ ਕਿ ਇਨਸਾਨ ਇਹਨਾਂ ਸ਼ਈਆਂ ਕਾ ਬਚ ਸਕਦਾ ਹੈ ਉਹ ਇਵੇਂ ਰੰਗ ਤੇ ਕਿ ਇਨਸਾਨ ਧੂੰਏ ਕਾ ਬਚਾ ਕੇ ਧੂੰਏ ਵਾਲੀਆਂ ਸ਼ਈਆਂ ਹਨ ਜਿਹੜੀਆਂ ਗੱਡੀਆਂ ਹਨ ਉਵੇਂ ਨਾਲ ਨਾਲ ਅਸਾਂ ਜ਼ਮੀਨਾਂ ਦੀਆਂ ਫਸਲਾਂ ਕੋ ਜਿਹੜਾ ਸੜੇਂਦੇ ਹਾਂ ਜੰਗਲਾਂ ਕੋ ਸੜੇਂਦੇ ਹਾਂ ਤੇ ਨਾਲ ਨਾਲ ਸਹੀ ਜਿਹੜੇ ਬੂਟੇ ਮਰੇਂਦੇ ਹਾਂ ਨਾ ਇਹਨਾਂ ਦਾ ਬਹੁਤ ਵੱਡਾ ਅਮਲ ਤੇ ਦਖਲ ਹੈ।

ਸਹੀ ਮੈਦਾ ਦਾ ਪ੍ਰੋਗਰਾਮ ਸੁਰੀਲਾ ਬਣੇ ਨੇ ਤੇ ਸੁਣਨੇ ਆ ਸ਼ਫਾਉਲਾ ਰੋਖੜੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗਾਣਾ ਤੇ ਤੁਹਾਨੂੰ ਪਸੰਦ ਵੀ ਆ ਸੀ ਤੇ ਤੁਸਾਂ ਸਾਰੇ ਨਾਲ ਪ੍ਰੋਗਰਾਮ ਸ਼ਿਰਕਤ ਹੀ ਕਰਨੀ ਹੈ ਸਹੀ ਦਾ ਸਾਹਮਣਾ ਕਿ ਅਸਾਂ ਆਪਣੇ ਮਾਹੌਲ ਕੋ ਕਿਵੇਂ ਬਿਹਤਰੀਨ ਤੇ ਖੂਬਸੂਰਤ ਬਣਾ ਸਕਦੇ ਹਾਂ ਤਾਂ ਕਿ ਸਾਰੀ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹ ਇਹ ਸ਼ਾਇਦ ਕੀਤੇ ਤਿਆਰ ਰਹਿਣ ਸੁਣਦੇ ਪ੍ਰੋਗਰਾਮ ਦੇ ਇਬਤਦਾ ਦੇ ਵਿੱਚ ਸ਼ਫਾਉਲਾ ਰੋਖੜੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ

ਸਹੀ ਹੀ ਕਾਲ ਗਿਣ ਗਿਣਦੇ ਨੇ ਕਸਾਂ ਨਾਲ ਕੌਣ ਤੇ ਕਿਥੋਂ ਜੀ ਜੀ ਅਸਲਾਮ ਵਾਲੇਕੁਮ ਸਹੀ ਪ੍ਰੋਗਰਾਮ ਵਿੱਚ ਤੁਹਾਨੂੰ ਖੁਸ਼ ਆਮਦੀ ਦਾਦੇ ਆ ਤੇ ਕੌਣ ਦੇ ਕਿਥੋਂ ਗੱਲ ਕਰਨ ਦੇ ਪੈਵੇ ਮੁਲਾਜ਼ਮ ਦੁਕਾਨਦਾਰ ਪਰਦੇਸੀ ਹੁਣ ਆਵਾਜ਼ ਮੇਰੇ ਖਿਆਲ ਤੁਹਾਡੇ ਸਾਫ਼ ਆਉਣ ਲੱਗ ਗਈ ਸੀ ਅੱਛਾ ਮੁਲਾਜ਼ਮ ਚਾਚਾ ਕੀ ਹਾਲ ਅਹਿਵਾਲ ਹਨ ਤੁਹਾਡੀ ਜ਼ਿੰਦਗੀ ਮਿਜ਼ਾਜ ਅੱਛੇ ਹਨ ਬੜੀ ਮਿਹਰਬਾਨੀ ਤੁਸੀਂ ਮਾਸ਼ਾਅੱਲਾ ਸਾਰੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅੱਛਾ ਮੁਲਾਜ਼ਮ ਚਾਚਾ ਅੱਜ ਗੱਲ ਮੁਹਾੜ ਕਰਨ ਦੇ ਪਏ ਜਿਹੜੇ ਜ਼ਮੀਨ ਦੇ ਉੱਤੇ ਗਰਮੀ ਦੀ ਬੜੀ ਜ਼ਿਆਦਾ ਥੀਂਦੀ ਵੈਂਦੀ ਹੈ ਮਾਹੌਲ ਖਰਾਬ ਥੀਂਦਾ ਵੈਂਦਾ ਜੰਗਲ ਕੱਟੀਂਦੇ ਵੈਂਦੇ ਨੇ

0: ਤਾਂ ਇਹ ਹਵਾਲੇ ਦੇ ਨਾਲ ਕੀ ਆਖਸੋ ਤੁਸੀਂ?
1: ਬਿਲਕੁਲ
0: ਬਿਲਕੁਲ ਬੇਸ਼ੱਕ ਤੇ ਤੁਸੀਂ ਆਪਣੀ ਜਵਾਨੀ ਦੇ ਵੀ ਡਿੱਠਾ ਸੀ ਜੋ ਟਾਗ ਦੇ ਬਹੁਤ ਵੱਡੇ ਦਰਖਤ ਹੁੰਦੇ ਹਨ, ਜੰਗਲ ਹੁੰਦੇ ਹਨ, ਹੁਣ ਉਹ ਤੁਹਾਨੂੰ ਨਜ਼ਰ ਆਉਂਦੇ ਹਨ? ਦੇਰਾ ਟਾਕ ਰੋਡ ਛਪਰੀ ਬਣੀ ਹੋਈ ਹੁੰਦੀ ਆਈ
1: ਬਿਲਕੁਲ ਬਹੁਤ ਸਖ਼ਤ ਦਰਖਤ ਹਨ ਤੇ ਉਹਦੇ ਕਿਕਰ ਆਉਂਦੇ ਹਨ ਤੇ ਟਾਲੀਆਂ ਆਉਂਦੀਆਂ ਤੇ
0: ਪੈਗਾਮ ਦੁਆ ਦੇ ਸੋ ਤੁਸਾਂ?
1: ਬਸ ਪੈਗਾਮ ਤਾਂ ਸਹੀ ਦੇਂਦੇ ਪਏ ਜੋ ਅਮਨ ਸਕੂਨ ਆਵਣੇ ਸਾਰੇ ਮਾਸਰੇ ਦੀ ਵਿੱਚ ਜੋ ਅਮਨ ਸਕੂਨ ਹੋਵੇ ਤਾਂ ਬਸ ਜਰਾ ਹਰ ਸ਼ੈ ਠੀਕ ਸੀ ਅਸੀਂ ਤੇ ਬਾਕੀ ਦਰਖਤਾਂ ਕੋ ਨਹੀਂ ਕੱਟਣਾ ਚਾਹੀਦਾ ਜਰਾ ਨਾ ਇਹ ਬਹੁਤ ਸਖਤ ਜ਼ੁਲਮ ਹੈ ਜਰਾ ਨਾ ਸਾਰਾ ਦਰਖਤ ਬੋਲਾ ਸਹਾਰਾ ਇੰਦਾ ਘਰਾਂ ਦੇ ਛਾਂ ਇੰਤੇ ਜਰਾ ਨਾ ਇਹ ਕੋਲ ਜਰਾ ਸਖ ਬਹੁਤ ਸਹਾਰਾ ਮਿਲਦਾ ਹੈ।
0: ਚਲੋ ਅੱਲਾ ਸਹੀ ਕਰਮ ਕਰੇ, ਬੜੀ ਮਿਹਰਬਾਨੀ ਤੁਸੀਂ ਪ੍ਰੋਗਰਾਮ ਵਿੱਚ ਸ਼ਿਕਰ ਕੀਤੀ ਹੈ ਸਹੀ।
1: ਆਮੀਨ ਬਸ ਕੁਲ ਦੋਸਤਾਂ ਨੂੰ ਸਲਾਮ ਕਹਿੰਦੇ ਪਏ ਤੇ ਇਹ ਕਿ ਤੁਹਾਡੇ ਸਟਾਫ ਵੱਲੋਂ ਸਲਾਮ ਕਹਿੰਦੇ ਪਏ।
0: ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਚਾਚਾ ਮੁਲਾਜ਼ਮ ਦੁਕਾਨਦਾਰ ਹਨ ਸਾਰੇ ਨਾਲ ਗੱਲ ਕਰਦੇ ਪਏ ਹਨ ਰਣਵਾਲ ਦੇ ਤੋਂ। ਅੱਛਾ ਮੈਂ ਤੁਹਾਨੂੰ ਦੱਸ ਦੇਵਾਂ ਮੁਲਾਜ਼ਮ ਚਾਚਾ ਦੇ ਬਾਰੇ ਦੇ ਵਿੱਚ ਕਿ ਮੁਲਾਜ਼ਮ ਚਾਚਾ ਬਿਮਾਰ ਹਨ ਤੇ ਅੱਲਾ ਸੋਹਣਾ ਕੋ ਸਿਹਤ ਤੇ ਕੰਮ ਲਾਓ ਅਜਲਾ ਤਾ ਫਰਮਾਵੇ ਤਮਾਮ ਮੁਸਲਮਾਨਾਂ ਦੇ ਨਾਲ ਨਾਲ ਤੇ ਇਹਦੇ ਨਾਲ ਇੱਕ ਬਈ ਦਫਾ ਗੱਲ ਬਾਤ ਕਰੇ ਸੂ ਲੇਕਿਨ ਦੇਖਾ ਦੇਖਦੇ ਸਾਨੂੰ ਕੌਣ ਤੇ ਕਿੱਥੋਂ ਜੀ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ।
2: ਵਾਲੇਕੁਮ ਸਲਾਮ ਬਲੋਚ ਖਾਨ, ਕਿਵੇਂ ਹਾਲ ਹੈ? ਸ਼ਰੀਅਤ ਹੈ
0: ਅਲਹਮਦੁਲਿਲਾ। ਲਾਲਾ ਤੁਸੀਂ ਚੰਗੇ ਵੇ? ਠੀਕ ਠਾਕ। ਕੌਣ ਗੱਲ ਕਰਦੇ ਪਏ ਵੇ?
2: ਰਊਫ ਲੈਣਾ ਪਿਆ ਨੌਰੰਗ ਤੋਂ।
0: ਰਊਫ ਨੌਰੰਗ ਤੋਂ?
2: ਯਾ
0: ਅੱਛਾ ਮਾਸ਼ਾਅੱਲਾ। ਕਿਵੇਂ ਹਾਲ ਹੈ ਵਾਲਿਨ? ਸਹੀ ਤੁਸੀਂ ਅੱਛੇ ਵੇ?
2: ਸ਼ੁਕਰ ਹੈ ਹਾਜ਼ਰ ਤਾਂ ਖੈਰ ਸ਼ਰੀਅਤ ਹੈ ਬਸ ਪ੍ਰੋਗਰਾਮ ਤੇਰਾ ਸੁਣਨੇ ਪੈ ਬੜੀਆਂ ਮਿੱਠੀਆਂ ਮਿੱਠੀਆਂ ਗਾਲੀਆਂ ਕਰਨੇ ਪੈ।
0: ਹਾਏ ਹਾਏ ਹਾਏ ਆਇਓ ਵੇਲੇ ਨਹੀਂ ਭੁੱਲਦੇ ਜਿਹੜਾ ਥਿਗੜੀਆਂ ਬਾਤ ਕੇ ਕਾਨਾ ਤੇ ਭਾ ਲੈਂਦੇ ਆਸੇ ਖਖਰੀ ਗੂਆਂ।
2: ਰਾਂਝੇ
0: ਤਾਂ ਮੰਜੀਆਂ ਚ ਰਹੀਆਂ ਨਾ ਸਹੀ? ਅੱਛਾ ਨਹੀਂ ਮਾਸ਼ਾਅੱਲਾ ਤੁਸੀਂ ਤਾਂ ਜੰਗਲ ਜੰਗਲ ਫਿਰਦੇ ਵੇ, ਵਸਤੀ ਵਸਤੀ ਫਿਰਦੇ ਵੇ, ਜ਼ਮੀਨਾਂ ਦੇ ਉੱਤੇ ਬੰਨਾਂ ਦੇ ਉੱਤੇ। ਕਿਵੇਂ ਮਾਹੌਲ ਹੈ? ਕੋਈ ਦਰਖਤ ਮਰਖਤ ਇਲਾਕੇ ਚ ਰਹਿ ਗਏ ਕਿ ਸਾਰੇ ਤੁਸੀਂ ਆ ਜਿਹੜੀ ਜਿਹੜੀ ਕਾਫੀ ਹੁੰਦੇ ਹੋ?
2: ਮਜ਼ੇ ਦੀ ਤੁਹਾਨੂੰ ਮਜ਼ੂਰ ਕਿ ਦਰਖਤ ਬਸ ਫਿਰਾਂ ਤੋਂ ਕਾ ਸਵਾਤ ਬਈ ਛਾਂ ਤੇ ਨਾ ਬੈ ਵੈਸੇ ਬਲੋਚ।
0: ਅੱਛਾ ਤਾਂ ਇਸੇ ਦੀ ਵਜ੍ਹਾ ਕਾ ਤਾਂ ਸਹੀ ਗਰਮੀ ਬੇ ਮੌਸਮੀਆਂ ਬਾਰਿਸ਼ਾਂ ਸੈਲਾਬ ਇਹ ਵੀ ਵਧ ਗਏ ਹਨ। ਅਸਾਂ ਆਪਣੇ ਆਪ ਤੇ ਜ਼ੁਲਮ ਆਪ ਕਰਨ ਦੇ ਪੈਣ ਨਾ ਅੱਲਾ ਰਹਿਮ ਕਰੇ ਤੇ ਕਿਹੜਾ ਦੁਆ ਸਲਾਮ ਦੇ ਸੋ ਪੈਗਾਮ ਦੇ ਸੋ ਸੰਗਤ ਕੋ?
2: ਬਸ ਰਮਜ਼ਾਨ ਦਿਵਾਨ ਹੈ ਇਜ਼ਾਮ ਬਲੋਚ
0: ਜੀ ਜੀ
2: ਤੇ ਰਮਜ਼ਾਨ ਕੁਲਾਜੀ ਆਲਾ ਤੇ ਅਮੀਰ ਸਹਨੇ ਇਸਲੇ ਸੋਨ ਦੇ ਪੈਨ ਸਾਰੋ ਸਲਾਮ ਸਾਡੀ ਕਰਤੇ।
0: ਵਾਲੇਕੁਮ ਅਸਲਾਮ। ਬਹੁ ਮੁਹੱਬਤ ਸਹੀ ਕਾਲ ਕਰਨ ਦਾ ਬਹੁਤ ਸ਼ੁਕਰ ਸਾਰੇ ਨਾਲ ਨੌਰੰਗ ਦੂ ਸਾਰੇ ਬਿਰਾਂ ਹਨ ਗੱਲ ਕਰਦੇ ਪਏ ਹਨ ਕਿ ਇਲਾਕੇ ਦੇ ਵਿੱਚ ਬੰਨੇ ਦੇ ਵਿੱਚ ਦਾਮਾਨ ਦੇ ਉੱਤੇ ਸਹੀ ਸਿਵਾਏ ਪਿਰਾਸੂ ਦੇ ਕੁਛ ਹੈ ਰਹੀ ਕੋਈ ਨੀ ਗਈ। ਅਗਲੀ ਦੇਖ ਲਾਈਵ ਕਾਲ ਦੇਖਦੇ ਨੇ ਸਾਡੇ ਨਾਲ ਕੌਣ ਦੇ ਕਿਤੋਂ ਜੀ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਸਹੀ ਖੁਸ਼ ਆਮਦੀਦ ਪ੍ਰੋਗਰਾਮ ਵਿੱਚ
2: ਜੀ। ਬੜੀ ਮਿਹਰਬਾਨੀ, ਕਿਵੇਂ ਹਾਲ ਹੈ? ਖਰੀਅਤ
0: ਹੈ ਅਲਹਮਦੁਲਿਲਾ। ਸਭ ਤੋਂ ਪਹਿਲੇ ਤਾਂ ਆਪਣਾ ਸੋਹਣਾ ਨਾਂ ਤੇ ਵਸਬੇ ਦਾ ਨਾਂ ਦੱਸੇ ਸੋ
2: ਜੀ। ਮੈਂ ਮਦਨਾਨ ਗੱਲ ਕਰਨ ਲੱਗੇ ਟਾਂਗ
0: ਅਦਨਾਨ ਬਾਈ ਟਾਂਗ ਤੋਂ। ਕੀ ਹਾਲ ਹਵਾਲ ਮਿਜ਼ਾਜ ਬਿਹਤਰੀਨ? ਅਲਹਮਦੁਲਿਲਾ। ਅਦਨਾਨ ਬਾਈ ਜ਼ਰਾ ਮੌਜੂ ਤੇ ਗੱਲ ਕਰ ਗਏ ਨੇ ਮਾਸ਼ਾਅੱਲਾ ਤੁਸਾਂ ਮੈਂ ਕੋ
2: ਮੈਂ ਕਿ ਸਰ ਗਲਤ ਕੰਮ ਕੀ ਨਾ ਤੇ ਦਰਖਤਾਂ ਕੋ ਮਤਲਬ ਦਰਖਤਾਂ ਕੋ ਕਟੇ ਦੇ ਪੈਨ ਨਾ ਇਨਸਾਨ ਦੇ ਨਾਲ ਨਾਲ ਪਰਿੰਦਾਂ ਕੋ ਵੀ ਨੁਕਸਾਨ ਕੀ ਦੇ ਪੈਨ ਨਾ।
0: ਵਾਹ ਬੜੀ ਬਿਹਤਰੀਨ ਬਿਹਤਰੀਨ ਗੱਲ ਕੀਤੀ ਹੈ ਤੁਸਾਂ।
2: کیونکہ پرندے ان بیٹھے ہونے تو سے دیکھ دیو سو کہ وہ چاند ہلا کرین ہیں گرمی کو بچن واسطے
0: بالکل بالکل
2: وہ شے کون ان پرندے بھی غائب تھیندے رہندے ہیں انسان دا بھی وہ حال ہے جی
0: جی بالکل
2: نہیں کو نہیں کرنا چاہیے تو میں تو جتنا زیادہ ٹھیک سکے کل میں چشمہ روڈ تے رہندا پیاں وہ صفائی دے تو ریٹم نہ روڈ دتے بالکل یہ تھے پیاں تو اندے وہ سائے تلے جے لگے نا مطلب ہے ایک گرمی نہیں تھیندی
0: بالکل بالکل بالکل صحیح بالکل تو خوبصورت گال کیتی ہے پرندہ دے تے گال موہاڑ کرے سوں بڑا اچھا پیغام
2: ضروری ہے جی
0: بڑا اچھا پیغام دیتا ہے
2: ویسے بھی میں ایک پیغام دینا چاہنا جو جتنا انسان کو ٹھیک سے گنا پرندہ نو پانی رکھن ہن دو باجرا ہن دو شنگا ایک ثواب دا کام ہے
0: جی جزاک اللہ الخیر بہت شکریہ صحیح کال کرن
2: دا مہربانی جی
0: بہت مہربانی اللہ حافظ عدنان بھائی سارے بڑی بہترین گال کیتی ہے سنگت گال کرے دے پیان اندے حوالے دے نال کہ درختاں دے کٹن دے نال صرف انسان متاثر نہیں تھیا بلکہ درختاں دے اوتے پرندے وی نقل مکانیاں کر گئے پہلے سارے علاقے دے بلبل ہوندی آئی ہد ہد ہوندا آئی درکھن پکھو ہوندا آئی سارے علاقے دے وچ پیلیاں چنڈوریاں آندیاں ہوندیاں سارے علاقے دے وچ منگ مرغا بھی آندیاں سہی انسان اتنا ظالم تھی ہے جو ہر شے اوندے کردار کا اوندے خوف کا اوندے ایک بے راہ روی کا ہر شے ہجرت کر گئی ہے ایک اگلی لائیو کال گن گن دے وقت گیت دے پاس سن میرا خیال ہے کال ڈراپ تھی گئی ہے سنگت اسا کو فیس بک دے تے جوائن کیتی پین رضوان علی صاحب انہاں دے پین کے سلام عطا اللہ استاد وعلیکم السلام سہی محبت تسا کال کیتی ہے یاد کیتا ہے بڑی مہربانی ہے اور آدھے پین کے پروگرام بڑا بہترین ہے پسند کریں دے پین اندے نال نال سہی محمد حفیظ الرحمان بکھر دے اتوں آدھے کہن عیدگاہ جنوبی بکھر دے اتوں سہی محمد حفیظ الرحمان ملتان دے کولو گل یاسین ناز تے آدھے پین ویلکم ٹو شو سہی بہت مہربانی تے پیر امین شاہین آدھے پین کے سلام بلوچ صاحب پیر امین شاہ فرام خانی گورم میں جو سا کو یاد کیتا نے ہک کال گن گن دے جی میرا خیال ہے کال ڈراپ تھی گئی سگنل دا ایشو ہے اویں بھی سارے علاقے دے وچ سگنل دا بڑا مسئلہ رہندا ہے والا کال آ گئی ہے دیکھ دے کون تے کتھوں جی السلام علیکم
2: السلام علیکم
0: وعلیکم السلام
2: لالا کی حال
0: ہے ہاں لالا میں کو لگدا ہے ساری آخری پٹی چھینا دی میں زندگی چنگی لنگ دی پئی چلو آواز روک ویندے آ ویندے میرا خیال ریڈیو تے ٹھیک آندا پیا سی چلو ماشاء اللہ ماشاء اللہ اچھا لالا یہ دسا اچھا جو ماشاء اللہ میرا خیال ہے تسا بھی زمین دے اوتے پھر دے رہندے وے چکر مرے دے رہندے وے چلو سارے نال سارے دوست سارے گلی چھینا صاحب چھینا دے اتوں گرا چھینا تو تے آدے بیان کے نیٹورک دا بڑا مسئلہ ہے ایک بئی لائیو کال گن گن دے سنگت گیلا کریں دی جو یار گال دے رابطہ نہیں دیندا السلام علیکم جی
2: وعلیکم سلام
0: سہی پروگرام اس خوش آمدید
2: بڑی مہربانی اپ ادھر را
0: الحمدللہ الحمدللہ لالا کون کی تو گال کریں دے پے وے
2: کوٹالا داد جو گال کریں دے پے شعیب
0: کوٹالا داد ماشاءاللہ ماشاءاللہ کیویں حال والین لالا چنگے وے
2: یار شکر ہے
0: اچھا ماشاءاللہ کلا پروگرام سندا پے یا کوئی سنگت منگت نہ لے جو بھرا مرا تھی زمین سنگت کیسے تیاری چنا ہے اچھا ماشاء اللہ ماشاء اللہ کار آیا ہے زمین کو لیکن زمین دا ہون بخار ہول ہول نکلدا پے جو اسوں جڑا ہے اپنے انتہا تے گرمی ہالے وندی نہیں پئی
2: گرمی
0: اچھا پتھرے را گرمی کیوں نہیں وندی پئی ول کیوں ائی اصل ہوں گال کی جی سمجھ آئی بھی
2: جی آتا رہا پر غران سن دیتا ہوں ٹائم دا
0: ہاں ہاں ہاں ہاں اچھا یہ سب پہلے

ਪ੍ਰੋਗਰਾਮ ਸੁਣਦੇ ਪਏ ਵੇ ਰੇਡੀਓ ਅਮਨ ਐਫਐਮ 88.4 ਦੇ ਨਾਲ ਤੁਹਾਡਾ ਵਿਰਾ ਤੁਹਾਡਾ ਮੇਜ਼ਬਾਨ ਤੁਹਾਡਾ ਸੇਵਕ ਤੌਲਾ ਬਲੋ ਤੁਹਾਕੋ ਆਪਣੇ ਮਨ ਭਾਵਨਾ ਪ੍ਰੋਗਰਾਮ ਵਿੱਚ ਇੱਕ ਦਫਾ ਲਾਓ ਖੁਸ਼ ਆਮਦੀਦ ਆ ਤੇ ਸੁਣੋ ਸੰਗਤ ਤੇ ਵਾਪਸ ਹੁੰਦੇ।

0: ਸਹੀ ਆ ਤਾਂ ਉਲਾਇਸਾ ਖੇਲਵੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਡੋੜੇ ਸੁਣਦੇ ਪਿਆ ਵੇ ਤੇ ਉਮੀਦ ਹੈ ਤੁਹਾਨੂੰ ਚਸ ਆਇਓ ਸੀ ਤੇ ਪੁਰਾਣੀ ਮੂਸੀਕੀ ਜਿਹੜੀ ਹੁੰਦੀ ਹੈ ਉਹ ਇੱਕ ਵੱਖਰੇ ਅੰਦਾਜ਼ ਦੀ ਮੂਸੀਕੀ ਆਉਂਦੀ ਹੈ ਸਹੀ ਜਾਂਦੀ ਹੈ ਸੁਰ ਲੈ ਤਾਲ ਤੇ ਜਿਹੜੇ ਗਵੀਆ ਵਾ ਤਾਂ ਉਲਾਇਸਾ ਖੇਲਵੀ ਆ ਤਾਂ ਕਿਆ ਬਾਤ ਆ ਕਾਲ ਗਿਣ ਗਿਣਦੇ ਆ ਜੀ ਅਸਲਾਮ ਵਾਲੇਕੁਮ ਲਾਲਾ ਤੁਹਾਨੂੰ ਖੁਸ਼ ਆਮਦੀਦ ਪ੍ਰੋਗਰਾਮ ਵਿੱਚ ਅਲਹਮਦੁਲਿਲਾ ਕੌਣ ਮਿੱਠਾ ਬਿਰਾ ਕੇ ਤੂੰ ਗੱਲ ਕਰਨ ਦੇ ਪੈ ਵੇ ਨਹੀਂ ਜੀ ਤੌਲਾ ਬਲੋਸ਼ਾ ਸਹੀ ਅਲਹਮਦੁਲਿਲਾ ਆਪਣਾ ਪਹਿਲੇ ਨਾਂ ਤੇ ਇਲਾਕੇ ਦਾ ਨਾਂ ਦੱਸਾ ਗੁੱਡਾ ਸੋਚਾ ਨਾ
1: ਮਿਹਰਬਾਨ ਵਰਫ ਵਾਲਾ
0: ਮਿਹਰਬਾਨ ਵਰਫ ਵਾਲਾ ਕਿੱਥੋਂ ਸਹੀ ਮਹਲੇ ਸ਼ੇਖ ਵਾਲਾ ਜੀ ਜੀ ਅਲਹਮਦੁਲਿਲਾ ਸਹੀ ਖੈਰ ਖਰੀਆ ਦੇ ਵਰਫ ਮਰਫ ਵਿਕਦੀ ਪਈ ਹੈ ਕੋਈ ਅੱਛਾ ਕਿਲੋਆਂ ਦੇ ਹਿਸਾਬ ਤੇ ਦੇਣਾ ਗਈ ਮੈਂ ਸੱਠੀ ਦੇ ਹਿਸਾਬ
1: ਤੇ
0: ਅੱਛਾ ਪਹਿਲੇ ਕਿਵੇਂ ਬਲਾਕ ਆਈ ਗਰਮੀ ਰੇਟ ਜ਼ਿਆਦਾ ਚੈੱਕ ਕਰ ਮਾਸ਼ਾਅੱਲਾ ਤੇ ਕਿਵੇਂ ਤੂੰ ਸਾਡੀ ਤੂੰ ਕਿਆ ਸਮਝਦਾ ਜੋ ਪਹਿਲੇ ਬਰਫ ਜ਼ਿਆਦਾ ਲੱਗਦੀ ਆਉਂਦੀ ਹੈ ਕਿ ਹੁਣ ਜ਼ਿਆਦਾ ਲੱਗਦੀ ਹੈ ਜ਼ਿੰਦਗੀ ਗੁਜ਼ਾਰੀ ਖੜੇ ਵੇ ਇਹ ਪਹਿਲੇ ਟਾਂਗ ਦੇ ਦਰਖਤ ਬਹੁ ਆਉਂਦੇ ਹਨ ਕਿ ਥੋੜੇ ਆਉਂਦੇ ਹਨ ਮੈਂ ਕਿਹਾ ਪਹਿਲੇ ਜਿਹੜੇ ਟਾਂਗ ਦੇ ਵਿੱਚ ਦਰਖਤ ਆਉਂਦੇ ਹਨ ਅੱਛਾ ਉਸ ਵੇਲੇ ਮੈਂ ਉਸ ਵੇਲੇ ਦਰਖਤ ਮਰਖਤ ਬੂਟੇ ਜ਼ਿਆਦਾ ਹੋ ਸਨ
1: ਉਸ ਵੇਲੇ ਦਰਖਤ ਦੇ ਬੋਂਦੇ ਨਾ ਕਾ ਕੋਈ ਗਿੰਦਾ ਨਹੀਂ ਹੁਣ ਤਾਂ ਫੋਨ ਦੇ ਵਿੱਚ ਵੀ ਬਸ ਕੋਈ ਖੱਡੀ ਵਦਾ ਮਿਸਾਲ ਹੈ
0: ਤੁਸੀਂ
1: ਇੱਕ ਜਾਂ ਬੈਜਾਂ
0: ਯਾਨੀ ਤੁਸੀਂ ਆਦੇ ਵਿੱਚ ਸਾਰੇ ਦਰਖਤ ਜਾ ਕੇ ਪਵਨ ਦੇ ਮਾਰ ਗਏ ਹਨ
1: ਹਾਂ ਪਵਨ ਦੇ ਮਾਰ ਗਏ ਬਿਲਕੁਲ ਪਵਨ ਦੇ ਮਾਰ ਗਏ
0: ਚਲੋ ਮਾਸ਼ਾਅੱਲਾ ਅੱਲਾ ਸੋਹਣਾ ਕਰਮ ਕਰੇ ਤੇ ਕੋਈ ਦੁਆ ਸਲਾਮ ਕੋਈ ਪੈਗਾਮ
1: ਬਸ ਸਖੀ ਜਾਨਵਾਨ ਕੋ ਤੇ ਗਾਜ਼ੀ ਖਾਨ ਵਾਨ ਕੋ ਤੇ ਰਮਜ਼ਾਨ ਵਾਨ ਕੋ ਇਨਕ
0: ਪਚਪਨ ਸਾਲ ਜ਼ਿੰਦਗੀ ਦੇ ਸਹੀ ਗੁਜ਼ਾਰੀ ਬੈਠੇ ਪਚਪਨ ਸਾਲ ਦੇ ਵਿੱਚ ਜਿਹੜੇ ਟਾਗ ਦੇ ਵਿੱਚ ਦਰਖਤ ਆਉਂਦੇ ਹਨ ਬੂਟੇ ਆਉਂਦੇ ਹਨ ਉਹਨਾਂ ਦੇ ਵੇਲੇ ਦੇ ਵਿੱਚ ਬੜਾ ਲੁਤਫ ਆਉਂਦਾ ਚਸ ਆਉਂਦੀ ਹੈ ਤੇ ਹੁਣ ਜੋ ਇੱਥੋਂ ਕਾ ਦੀਦ ਮਾਰ ਤਾਂ ਤੈਕੂ ਦੇਰੇ ਵਾਲੇ ਰੋਡ ਤੱਕ ਖਾਲੀ ਸਹੀ ਸੜਕ ਨਜ਼ਰ ਆ ਸੀ ਜਾਂ ਇਹਨੂੰ ਇਹਨੂੰ ਪਿਰਾਸੂ ਨਜ਼ਰ ਆ ਸੀ ਅਗਲੀ ਕਾਲ ਗਿਣ ਗਿਣਦੇ ਆ ਦੇਖੋ ਕੌਣ ਤੇ ਗਿਣ ਅਸਲਾਮ ਵਾਲੇਕੁਮ ਜੀ ਅਲਹਮਦੁਲਿਲਾ ਲਾਲਾ ਤੁਸੀਂ ਅੱਛੇ ਵੇ ਅਲਹਮਦੁਲਿਲਾ ਜੀ ਕੌਣ ਗੱਲ ਕਰਦੇ ਪਏ ਤੇ ਕਿੱਥੋਂ ਅੱਛਾ ਅੱਛਾ ਮਾਸ਼ਾਅੱਲਾ ਚਿਪਸ ਪਕਦੇ ਪੈਣ ਸਹੀ ਅੱਛਾ ਯਾਨੀ ਪ੍ਰੋਗਰਾਮ ਚਸ ਦੇਂਦਾ ਪਿਆ ਹੁੰਦਾ ਚਿਪਸ ਦੇ ਨਾਲ ਨਾਲ ਚੰਗੀ ਯਾਦ ਕਰ ਆਮੀਨ ਆਮੀਨ ਆਮੀਨ ਤੇ ਕਿਆ ਸਮਝਦੇ ਵੇ ਜੋ ਇਲਾਕੇ ਦੇ ਵਿੱਚ ਹੁਣ ਜ਼ਹਿਰੀ ਗੱਲ ਹੈ ਤੁਸੀਂ ਸਾਡੇ ਬੈਠੇ ਹੋ ਜੋ ਗਰਮੀਆਂ ਕਾਫੀ ਵੱਧ ਗਈਆਂ ਮੈਂ ਕਿਹਾ ਹੁਣ ਤਾਂ ਮਾਸ਼ਾਅੱਲਾ ਤੂੰ ਸਾਡੇ ਦੇ ਪਿਆ ਜੋ ਸਿਆਲਾ ਮੁੱਕਣ ਦੇ ਆ ਗਏ ਤੇ ਉਨਾਲਾ ਨਹੀਂ ਮੁੱਕਦਾ ਪਿਆ ਜੀ ਹਾਂ ਜੀ ਹਾਂ ਜੀ ਇਹ ਬਈ ਜ਼ੁਲਮ ਸਾਰੇ ਆਪਣੇ ਨਾ ਸਹੀ ਬੜੀ ਮਿਹਰਬਾਨੀ ਸਹੀ ਬਹੁ ਮੁਹੱਬਤਾਂ ਸਾਡੇ ਨਾਲ ਨੌਰੰਗ ਦੇ ਉੱਤੋਂ ਸਾਡੇ ਦੋਸਤ ਆਦੇ ਪੈਣ ਚਿਪਸ ਪੱਕੇ ਪੈਣ ਨਸੀਮ ਸੀਮੀ ਦੇ ਮੇਰੇ ਖਿਆਲੇ ਡੋੜੇ

0: ਦਾ ਸਹੀ ਆ ਸਾਰੇ ਨਾਲ ਦੇ ਗਾਲ ਤੇ ਉੱਤੇ ਕੌਣ ਹੈ ਨਾ? ਅਸਲਾਮ ਵਾਲੇਕੁਮ ਜੀ।
1: ਵਾਲੇਕੁਮ ਅਸਲਾਮ।
0: ਕੌਣ ਗਾਲ ਕਰਦੇ ਪਏ ਕਿੱਥੋਂ?
1: ਦੀਵਾਨ ਬਲੋਚ।
0: ਹਾਂ ਹਾਂ ਹਾਂ, ਕਿਆ ਸੋ ਸਹੀ ਪ੍ਰੋਗਰਾਮ ਦੇ ਵਾਲੇ ਨਾਲ?
1: ਬਹੁਤ ਮਜ਼ਾ ਤੇਰਾ ਪ੍ਰੋਗਰਾਮ ਦੇਣਾ ਪਿਆ।
0: ਜੀ ਜੀ। ਚਲੋ ਠੀਕ ਠੀਕ ਠੀਕ ਠੀਕ ਠੀਕ ਹੈ। ਦੀਵਾਨ ਬਲੋਚਨ ਸਾਡੇ ਪ੍ਰੋਗਰਾਮ ਕੋ ਪਸੰਦ ਕਰਦੇ ਪਿਆ ਸਹੀ ਤੇ ਮਾਸ਼ਾਅੱਲਾ ਨਸੀਮ ਨਸੀਮ ਕੋ ਸੁਣੋ।

0: एक दो कमेंट पाल रहते हैं, हमें फेसबुक पे ज्वाइन किया है साबिर वजीर, कहते हैं उड़ो के साबिर वजीर हम देरज मकना माशाल्लाह जबरदस्त प्रोग्राम दे सलाम में कबूल का सर जी बोरे बोरे जी डेरा मनाना साबिर वजीर साहब उदे मुस्तफा फोटो स्टेट वाले हैं हमारे साथ सलाम अदर वतौला भाई और प्रोग्राम को पसंद कर रहे हैं जी, प्रोग्राम पसंद करने का बहुत शुक्रिया। नजीर लैया है, नजीर लैया चक नंबर 143 टीडीए लैया, अस्सलाम वालेकुम सदा सलामत रहो, आपका प्रोग्राम बहुत अच्छा है। नजीर लैया नजीर अहमद चक नंबर 143 टीडीए सही प्रोग्राम पसंद करने का बहुत शुक्रिया। एक कॉल गिन गिन ते बोलते हैं जी, अस्सलाम वालेकुम।
1: مصروفیات
0: اخبل نام کرا وہ شو
1: ماشاء
0: اچھا ماشاء اللہ ماشاء اللہ دگو داسے وہ گنا لکھا جنت سے دے یو محل جوڑ کڑے بالکل بالکل بالکل بالکل بس داخو دے بیا دے زڑا دے دماغ پر ڈیر پور سکون جائے بوی اچھا اچھا ماشاء اللہ ماشاء اللہ دے دا علاقے دے آباد لارا سلامونا ورکا والے سو جی
1: بل مارے گانا ریڈیو
0: جی جی منٹ پاتے دی
1: خاتم
0: دا ان شاء اللہ بل پروگرام سے بخام خاطر شامل ہو چلو صحیح ہے ان شاء اللہ روزانہ کا زندگی وے مننا جی مننا مننا سارے نال سارے ایک بھراہن جنہوں نے ساکو کال دے ہوتے تو ساکو سنوایا اسی پچھوں پنچیاں دی آوازاں سرگم بھریاں آوازاں کہ تو آجڑی ہیں تکو ضرورت نیلی بکری دی صرف گانی تو نہیں سمجھدا جو قوم تیری دی فکر رکھ دین او کیا سوچیں دین او تیریاں نسلاں دے بارے سوچیں او تیریاں فصلاں دے بارے سوچیں اے نسلاں فصلاں دے وانگ ہوندے ہن جو پودے پالاں کو سہ نہیں سکدیا ہاڑ دے سچ دا پاؤ کھپوے ترہ نہیں سکدیا کداں سوچئی جو تیری وستی دی بھکھ ہزل تو پہاج کیوں ہے کداں سوچئی جو تیرے تن دے چولے لیراں ناراض کیوں ہے کداں سوچئی جو تیری وستی دا پیرو رانا سماج کیوں ہے تو نہیں سمجھدا تو نہیں سوچیندا تو صرف ودا بکریاں چرین ترو دی چوٹی تے ول کے بہ کے لوریاں ودا سنے نے جے ہن نہ سمجھو جے ہن نہ سوچو تے یاد رکھ توں تے کو تیریاں نسلاں کے سن کیا تو آ جڑی ہیں تے کو ضرورت نیلی بکری دے صرف گانی السلام علیکم جی السلام علیکم السلام علیکم
2: وعلیکم السلام سر سے تو دی اچھا شدا
0: الحمدللہ اور جانا پروگرام کی ہر کلا ہے ماشاء اللہ ماشاء اللہ اور جانا چہلا والد
2: قسمت خان والا گانا سلیم
0: وعلیکم السلام دار پروگرام وقت ختم دے کوئی پروگرام گانا فرمائش کی دیا اگلے آر جے کا ضرور فرمائش کرے سو آخری لائیو کال گن گن پروگرام دا ختم السلام علیکم جی
3: وعلیکم السلام
0: کیویں حال ہے جی ٹھیک ٹھاک ਇਹ ਪਿੱਛੋਂ ਤੁਹਾਡੀ ਆਵਾਜ਼ ਬਵਾਂਦੀ ਪਈ ਏ ਇਹਦੀ ਰੇਡੀਓ ਦੀ। ਜੀ ਜੀ, ਕੌਣ ਗੱਲ ਕਰਦਾ ਪਿਆ ਤੇ ਕਿਹੜੀ ਜਾ ਤੂੰ? ਅੱਛਾ, ਡਿਆਲਾ ਚੋ ਸ਼ੇਖਾਂ ਦੇ ਸ਼ਹਿਰ ਚੋ? ਹਾਂ ਹਾਂ, ਕਿਵੇਂ ਹਾਲ ਵਾਲੇ ਨੇ ਬੱਚਾ? ਚੰਗਾ ਹੈ। ਅੱਛਾ, ਇਹਦਾ ਸਭ ਬਹਿਰ ਵਧਾ ਕਿ ਘਰਾਂ ਤੋਂ ਵਧਾ? ਬਸ ਵੱਧ ਹੌਲੇ ਹੌਲੇ ਬਸ ਘਰਾਂ ਤੋਂ ਨੇ ਜੋ ਸ਼ਾਮ ਦਿੰਦੀ ਪਈ ਏ। ਹਾਂ ਹਾਂ ਹਾਂ ਹਾਂ, ਅੱਛਾ ਗਈਆਂ ਨੀ ਕਿ ਮੰਝੀਆਂ ਨੀ ਕਿ ਬੱਕਰੀਆਂ ਨੇ ਕਿਸੇ ਨੇ? ਅਗਲੇ ਪ੍ਰੋਗਰਾਮ ਘੰਟੀ ਕਰੇ। ਬਹੁ ਮਿਹਰਬਾਨੀ ਜੀ, ਬਹੁ ਮਿਹਰਬਾਨੀ, ਬਹੁ ਮਿਹਰਬਾਨੀ ਸਾਰੇ ਨਾਲ। ਮੇਰਾ ਖਿਆਲ ਸ਼ਫੀਕ ਨਾ ਦੱਸਾ ਇਸ ਡਿਆਲਾ ਦੇ ਉਤੋਂ ਤੇ ਪ੍ਰੋਗਰਾਮ ਦਾ ਸਹੀ ਵੇਲਾ ਤੋੜ ਕੋ ਪੁਜਾਣ ਵਾਲਾ ਏ ਤੇ ਤੁਸਾਂ ਅੱਜ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਦਰਖਤਾਂ ਦੀ ਅਫਾਦੀਅਤ ਤੇ ਗਾਲ ਮੁਹਾੜ ਕਰਦੇ ਪਿਆ ਸੀ, ਜਿਵੇਂ ਦੁਲਹਨ ਦਾ ਜ਼ੇਵਰ ਆਉਂਦੇ ਨੇ ਸਜਾਉਣ ਦੇ ਕੀਤੇ। ਸਹੀ ਜ਼ਮੀਨ ਕੋ ਅੱਲਾਹ ਨੇ ਜ਼ੇਵਰ ਦਰਖਤ ਅਤਾ ਕੀਤੇ, ਇਨਸਾਨ ਦੀ ਖੂਬਸੂਰਤੀ ਦੇ ਕੀਤੇ, ਦੁਨੀਆਂ ਦੀ ਹਰ ਸ਼ੈ ਇਨਸਾਨ ਦੇ ਕੀਤੇ ਪੈਦਾ ਕੀਤੀ ਗਈ ਹੈ। ਤੇ ਆਦਿਨ ਪਾਕ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਵੀ ਫਰਮਾਨ ਹੈ ਕਿ ਜਿਹੜਾ ਸ਼ਖਸ ਜ਼ਮੀਨ ਦੇ ਉੱਤੇ ਇੱਕ ਦਰਖਤ ਲੈਂਦਾ ਹੈ ਤਾਂ ਉਹ ਜੰਨਤ ਦੇ ਵਿੱਚ ਮਹਲ ਬਣਦਾ ਹੈ। ਤਾਂ ਹੁਣ ਅਸਾਂ ਕਿਤਨੇ ਦਰਖਤ ਕੱਟ ਚੁੱਕੇ ਹਾਂ? ਤਾਂ ਗੱਲ ਇੱਕ ਬੜੇ ਬਿਹਤਰੀਨ ਬੰਦੇ ਕੀਤੀ ਕਿ ਪਵਨ ਦਾ ਆਉਂਦੇ ਜਿਹੜੇ ਇਹ ਆਉਂਦੇ ਨੇ ਸਹੀ ਬੱਠਾਂ ਦੇ ਉਹਦੇ ਵੀ ਤੁਸੀਂ ਡੇਗੇ ਨੂੰ ਕਾਫ਼ੀ ਜ਼ਿਆਦਾ ਲੱਕੜ ਵਹਿੰਦੀ ਹੈ, ਉਹ ਇਨਸਾਨ ਦੀ ਜ਼ਰੂਰਤ ਦੇ ਕੀਤੇ ਵੀ ਲੱਕੜ ਇਸਤੇਮਾਲ ਥੀਂਦੀ ਰਹਿੰਦੀ ਹੈ। ਤਾਂ ਹੁਣ ਤਾਂ ਸਾਰੇ ਇਲਾਕਿਆਂ ਦੇ ਵਿੱਚ ਮੇਰਾ ਖਿਆਲ ਹੈ ਪਿਰਾਸੂਆਂ ਜਾਂ ਕੋਈ ਕਾਬਲੀ ਆਦਿਨ ਉਹਨਾਂ ਦੇ ਸਿਵਾ ਕੁਛ ਹੈ ਬਚੀ ਵੀ ਨਹੀਂ। ਤਾਂ ਅਖੀਰੀ ਪ੍ਰੋਗਰਾਮ ਦਾ ਤੋੜ ਕੂੰ ਵੇਲਾ ਪੁੱਜ ਗਿਆ ਹੈ ਅਤੇ ਇਨਸ਼ਾਅੱਲਾ ਹਯਾਤ ਬਾਕੀ, ਮੁਲਾਕਾਤ ਬਾਕੀ, ਜ਼ਿੰਦਗੀ ਰਹੀ ਤਬਲਾ ਮਿਲਸੂ ਇੱਕ ਨਵੇਂ ਪ੍ਰੋਗਰਾਮ ਇੱਕ ਨਵੇਂ ਉਨਵਾਨ ਦੇ ਨਾਲ। ਉਵੇਲੇ ਤੱਕ ਕਿ ਮੇਰਾ ਮਾਲਕ ਸੱਚ ਦੀਆਂ ਸੋਚਾਂ ਦੇ ਹਰ ਸੋਚ ਧਿਆਨ ਦੇ ਕੰਮ ਆਵੇ, ਹਰ ਬੰਦੇ ਕੋ ਇਨਸਾਨ ਬਣਾ, ਇਨਸਾਨ ਇਨਸਾਨ ਦੇ ਕੰਮ ਆਵੇ, ਅਰਮਾਨ ਅਰਮਾਨ ਅਰਮਾਨ ਓਵੇਨ ਅਰਮਾਨ ਅਰਮਾਨ ਦੇ ਕੰਮ ਆਵੇ, ਦੇ ਤਾਰਿਕ ਜਾਨ ਜਹਾਨ ਹੁਆ ਜਿਹੜੀ ਜਾਨ ਜਹਾਨ ਦੇ ਕੰਮ ਆਵੇ। ਅਗਲੇ ਪ੍ਰੋਗਰਾਮ ਤੱਕ ਆਪਣੇ ਬਿਰਦਾ ਆਪਣੇ ਸੇਵਾ ਕਤੌਲਾ ਬਲੋਚ ਕੋ ਇਜਾਜ਼ਤ। ਅੱਲਾ ਹਾਫਿਜ਼ ਪਾਕਿਸਤਾਨ, ਜ਼ਿੰਦਾਬਾਦ।